0: ਸਾਰੀ
1: ਆਵੇਂ ਦੂਹੇ ਊੜੀ ਜੀ ਮਾਹੇ ਜੁਰਾ ਜੁਰੀ
0: ਜੁਗੇ ਜੁਗੇ ਫਨਾ ਜੁਗਲਾ ਮਿਲਣਾ ਜੁਗੇ ਜੁਗੇ ਫਨਾ ਜੁਗਲਾ ਮਿਲਣਾ ਲੁਕੇ ਹੈ ਉਠੀ ਬੇਕੋਠਾਈ
1: ਲੋਬੋਂ ਗੋਲੋਤਾ ਮੋਰ ਗੋਜਮੁ ਤਾਲ ਕੋਹ ਪੋਦੇ ਮਿਠਾ ਕੋਤਾ ਇਹ ਲੋਬੋਂ ਗੋਲੋ